0: ਜਵਾ ਮੇਰੀ ਉਡਾਂ ਚੋਂ ਜਨਾ ਬਦਲ ਗਏ ਪੁਰੇ
1: ਆਇਆ ਆਪ ਨੂੰ ਉਹ ਰੇਗਾ ਪੁਰੇ
2: ਜਵਾ ਵਾਂ ਕੋਰ ਪੈ ਜਵਾ ਰੇ ਉਡਾਂ ਚੋਂ ਜਵਾ ਵਾਂ ਕੋਰ ਪੈ ਜਵਾ ਰੇ ਉਡਾਂ ਚੋਂ ਲਿਵੋ ਨਾ ਰੇ ਦਾ ਦਾ ਜੇ ਪੀਨ ਲੋਂ ਕਾ ਯੇ ਕਰਨ ਯੋ ਯੋ ਟੀਮਿੰਗ ਆ

0: ਜੁਆ ਮੇਰੀ ਉਡਾਂ ਚੋਂ ਤੁਜਾ ਨਾ ਬਦਲ ਕੇ ਪੁਰੇ
1: ਆਇਆ ਆਪ ਨੂੰ ਉਹ ਰੇਗਾ ਪੁਰੇ
2: ਜੋਆ ਵਾਂ ਕੋਰ ਪੈ ਜੁਆ ਰੇ ਉਡਾਂ ਚੋਂ ਜੋਆ ਵਾਂ ਕੋਰ ਪੈ ਜੁਆ ਰੇ ਉਡਾਂ ਚੋਂ ਲਿਵ ਨਾ ਰੇ ਦਾ ਦਾ ਜਾ ਪਿਆ ਲੋਂ ਕਾ ਯੇ ਕਰਨ ਯੋ ਯੋ ਦੀ ਮਿੰਗਾ